ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਿਸਵਾਨੀ 107.1 FM ਤੇ, ਜਿਵੇਲਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਨੇਪਾਲ ਅਤੇ ਭਾਰਤ ਵਿਚਾਲੇ ਚੱਲ ਰਹੇ ਪੁਰਾਣੇ ਸਰਹੱਦੀ ਵਿਵਾਦ ਦਰਮਿਆਨ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਇਕ ਵੱਡਾ ਬਿਆਨ ਦਿੱਤਾ ਜਿਸ ਦੇ ਨਾਲ ਸਿਆਸੀ ਹੰਗਾਮਾ ਖੜਾ ਹੋ ਗਿਆ ਹੈ। ਨੇਪਾਲ ਦੀ ਸੰਸਦ ਵਿਚ ਸਰਹੱਦੀ ਵਿਵਾਦ ਤੇ ਜਵਾਬ ਦਿੰਦਿਆਂ ਪੀ ਐਮ ਸ਼ਾਹ ਨੇ ਮੰਨਿਆ ਹੈ ਕਿ ਸਿਰਫ਼ ਭਾਰਤ ਨੇ ਹੀ ਨੇਪਾਲ ਦੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ, ਬਲਕਿ ਨੇਪਾਲ ਨੇ ਵੀ ਕਈ ਥਾਵਾਂ ਤੇ ਭਾਰਤੀ ਖੇਤਰਾਂ ਤੇ ਕਬਜ਼ਾ ਕੀਤਾ ਹੋਇਐ। ਉਨ੍ਹਾਂ ਦੇ ਇਸ ਬਿਆਨ ਦੀ ਨੇਪਾਲ ਵਿਚ ਤਿੱਖੀ ਆਲੋਚਨਾ ਹੋ ਰਹੀ ਹੈ ਤੇ ਮਾਹਿਰਾਂ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤੈ। ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨੇਪਾਲੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਜੋ ਮੈਨੂੰ ਖੁਦ ਹਾਲ ਹੀ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਤਾ ਲੱਗਿਆ। ਭਾਰਤ ਨੇ ਨਾ ਸਿਰਫ਼ ਨੇਪਾਲੀ ਖੇਤਰਾਂ ਤੇ ਕਬਜ਼ਾ ਕੀਤਾ ਬਲਕਿ ਨੇਪਾਲ ਦੇ ਕਈ ਥਾਵਾਂ ਤੇ ਵੀ ਭਾਰਤ ਦੀ ਜ਼ਮੀਨ ਦੱਬੀ ਹੋਈ ਹੈ। ਹੁਣ ਦੋਵਾਂ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦੈ ਤੇ ਦੋਸਤਾਂ ਵਾਂਗ ਬੈਠ ਕੇ ਇਸ ਮੁੱਦੇ ਨੂੰ ਸੁਲਝਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦਸਿਆ ਹੈ ਕਿ ਨੇਪਾਲ ਸਰਕਾਰ ਨੇ ਲਿਪੁਲੇਖ ਸਮੇਤ ਹੋਰ ਸਰਹੱਦੀ ਖੇਤਰਾਂ ਦੇ ਵਿਵਾਦ ਨੂੰ ਲੈ ਕੇ ਭਾਰਤ ਨੂੰ ਇਕ ਅਧਿਕਾਰਿਤ ਡਿਪਲੋਮੈਟਿਕ ਨੋਟ ਭੇਜਿਆ ਸੀ ਜਿਸ ਦਾ ਜਵਾਬ ਭਾਰਤ ਵੱਲੋਂ ਮਿਲ ਚੁੱਕਿਐ। ਦੋਵੇਂ ਦੇਸ਼ ਹੁਣ ਇਤਿਹਾਸਕਾਰਾਂ, ਸਰਵੇਖਣਾਕਾਰਾਂ ਅਤੇ ਮਾਹਿਰਾਂ ਦੀ ਮਦਦ ਨਾਲ ਕੂਟਨੀਤਿਕ ਤਰੀਕੇ ਨਾਲ ਇਸ ਗੱਲ ਦਾ ਹੱਲ ਕੱਢਣ ਲਈ ਸਹਿਮਤ ਹੋਏ ਹਨ। ਸ਼ਾਹ ਨੇ ਇਹ ਵੀ ਦਸਿਆ ਹੈ ਕਿ ਇਸ ਮੁੱਦੇ ਤੇ ਚੀਨ ਅਤੇ ਬ੍ਰਿਟੇਨ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿਉਂਕਿ ਇਹ ਮਾਮਲਾ ਅੰਗਰੇਜ਼ਾਂ ਦੇ ਵੇਲੇ ਦਾ ਹੈ। ਉਧਰ ਗੱਲ ਕਰੀਏ ਜੇ ਪੰਜਾਬ ਦੀ, ਤਾਂ ਐਸਸੀ ਕਮਿਊਨਿਟੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ ਕਿਉਂਕਿ ਉਸ ਵੇਲੇ ਹਾਲਾਤ ਕੋਈ ਵੀ ਹੋਣ ਉਹ ਵੱਖਰੀ ਗੱਲ ਸੀ, ਪਰ ਮੰਤਰੀ ਹੋਣ ਦੇ ਨਾਤੇ ਮੇਰੇ ਮੂੰਹ ਵਿਚੋਂ ਜੋ ਵੀ ਸ਼ਬਦ ਨਿਕਲੇ ਹਨ ਮੈਂ ਉਸ ਦੇ ਲਈ ਮੁਆਫੀ ਮੰਗਦਾ ਹਾਂ, ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਂ ਸੰਵਿਧਾਨਿਕ ਸੰਸਥਾਵਾਂ ਦਾ ਸਨਮਾਨ ਕਰਦਾ ਹਾਂ, ਜੇਕਰ ਮੈਨੂੰ ਐਸਸੀ ਕਮਿਸ਼ਨ ਦੇ ਸਾਹਮਣੇ ਹੱਥ ਜੋੜ ਕੇ ਮੁਆਫੀ ਮੰਗਣੀ ਪਈ ਤਾਂ ਮੈਂ ਉਹ ਵੀ ਕਰਾਂਗਾ। ਜੇਕਰ ਕਮਿਸ਼ਨ ਮੈਨੂੰ ਬੁਲਾ ਕੇ ਸਪਸ਼ਟੀਕਰਨ ਮੰਗਦਾ ਹੈ ਤਾਂ ਮੈਂ ਨਿੱਜੀ ਰੂਪ ਨਾਲ ਪੇਸ਼ ਹੋਵਾਂਗਾ ਤੇ ਲੋੜ ਪਈ ਤਾਂ ਲਿਖਤੀ ਰੂਪ ਨਾਲ ਵੀ ਮੁਆਫੀ ਦੇਵਾਂਗਾ। ਬਿੱਟੂ ਨੇ ਕਿਹਾ ਹੈ ਕਿ ਇਸ ਪੂਰੀ ਗੁਰੂ ਨਗਰੀ ਵਿਚ, ਇਸ ਪਵਿੱਤਰ ਸ਼ਹਿਰ ਵਿਚ ਜਿੱਥੇ ਸਾਡਾ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਸਥਿਤ ਹੈ, ਉਥੇ ਮੈਂ ਅੱਜ ਇੱਥੇ ਇਸ ਲਈ ਆਇਆ ਹਾਂ ਕਿਉਂਕਿ ਐਸਸੀ ਕਮਿਸ਼ਨ ਨੇ ਐਸਸੀਪੀ ਸੰਗਰੂਰ ਤੋਂ 26 ਮਈ ਨੂੰ ਧੁਰੀ ਵਿਚ ਵਾਪਰੀ ਇਕ ਘਟਨਾ ਬਾਰੇ ਰਿਪੋਰਟ ਮੰਗੀ। ਇਸ ਮਾਮਲੇ ਨੂੰ ਲੈ ਕੇ ਐਸਸੀ ਕਮਿਸ਼ਨ ਦੇ ਸਾਹਮਣੇ ਅਤੇ ਕਈ ਹੋਰ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਉਧਰ ਦੂਜੇ ਪਾਸੇ ਰੂਸ ਅਤੇ ਅਫਗਾਨਿਸਤਾਨ ਵਿਚਾਲੇ ਦਹਾਕਿਆਂ ਪੁਰਾਣੀ ਦੁਸ਼ਮਣੀ ਹੁਣ ਗੂੜੀ ਦੋਸਤੀ ਵਿਚ ਬਦਲਦੀ ਨਜ਼ਰ ਆ ਰਹੀ ਹੈ। ਰੂਸ ਨੇ ਹਾਲ ਹੀ ਵਿਚ ਤਾਲਿਬਾਨ ਸਰਕਾਰ ਨੂੰ ਅੱਤਵਾਦੀ ਸੂਚੀ ਵਿਚੋਂ ਹਟਾਉਣ ਅਤੇ ਮਾਨਤਾ ਦੇਣ ਦੀ ਪ੍ਰਕਿਰਿਆ ਦਰਮਿਆਨ ਅਫਗਾਨਿਸਤਾਨ ਨਾਲ ਇਕ ਵੱਡਾ ਫੌਜੀ ਸਮਝੌਤਾ ਕੀਤੈ। ਇਸ ਸਮਝੌਤੇ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਇਹ ਚਰਚਾ ਛਿੜ ਗਈ ਹੈ ਕਿ ਕੀ ਹੁਣ ਤਾਲਿਬਾਨੀ ਲੜਾਕੇ ਯੁਕਰੇਨ ਵਿਰੁੱਧ ਜੰਗ ਵਿਚ ਰੂਸ ਦੀ ਮਦਦ ਕਰਨਗੇ। ਰਿਪੋਰਟਾਂ ਅਨੁਸਾਰ ਰੂਸ ਨੇ ਪਹਿਲਾਂ ਹੀ ਉੱਤਰੀ ਕੋਰੀਆ ਨਾਲ ਰੱਖਿਆ ਸਮਝੌਤਾ ਕੀਤਾ ਹੋਇਆ ਜਿਸ ਤਹਿਤ ਹਜ਼ਾਰਾਂ ਉੱਤਰੀ ਕੋਰੀਅਨ ਸੈਨਿਕ ਰੂਸ ਦੇ ਕੁਰਸਕ ਖੇਤਰ ਵਿਚ ਲੜ ਰਹੇ ਹਨ। ਹੁਣ ਅਫਗਾਨਿਸਤਾਨ ਨਾਲ ਹੋਏ ਇਸ ਨਵੇਂ ਸਮਝੌਤੇ ਤੋਂ ਬਾਅਦ ਮਾਹਿਰ ਅੰਦਾਜ਼ਾ ਲਗਾ ਰਹੇ ਨੇ ਕਿ ਤਾਲਿਬਾਨੀ ਲੜਾਕਿਆਂ ਨੂੰ ਯੁੱਧ ਲੜਨ ਲਈ ਯੁਕਰੇਨ ਭੇਜਿਆ ਜਾ ਸਕਦਾ ਹੈ। ਹਾਲਾਂਕਿ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀ ਸੰਭਾਵਨਾ ਬਹੁਤ ਜ਼ਿਆਦਾ ਨਹੀਂ ਹੈ। ਇਹ ਸਮਝੌਤਾ ਰੂਸ ਨੂੰ ਏਸ਼ੀਆ ਵਿਚ ਆਪਣੇ ਪੱਛਮੀ ਵਿਰੋਧੀ ਗਠਜੋੜ ਦਾ ਵਿਸਤਾਰ ਕਰਨ ਵਿਚ ਮਦਦ ਕਰੇਗਾ ਜਿਸ ਵਿਚ ਪਹਿਲਾਂ ਹੀ ਚੀਨ, ਈਰਾਨ ਅਤੇ ਉੱਤਰੀ ਕੋਰੀਆ ਸ਼ਾਮਲ ਹੈ। ਰੂਸ ਅਤੇ ਤਾਲਿਬਾਨ ਦੋਵੇਂ ਹੀ ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਅੱਡਿਆਂ ਦੇ ਖਿਲਾਫ਼ ਹਨ। ਤਾਲਿਬਾਨ ਲਈ ਰੂਸ ਵਰਗਾ ਤਾਕਤਵਰ ਦੋਸਤ ਮਿਲਣਾ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਅਲੱਗ ਥਲੱਗ ਸਥਿਤੀ ਨੂੰ ਖਤਮ ਕਰਨ ਦਾ ਇਕ ਵੱਡਾ ਦਾਅਵਾ ਹੋਣਾ ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਅਤੇ ਤਾਲਿਬਾਨ ਵਿਚਾਲੇ ਹਥਿਆਰਾਂ ਦੇ ਵੱਡੇ ਲੈਣ ਦੇਣ ਦੀ ਸੰਭਾਵਨਾ ਘੱਟ ਹੈ। ਉਧਰ ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਦਰਮਿਆਨ ਵਾਸ਼ਿੰਗਟਨ ਨੇ ਤਹਿਰਾਨ ਨੂੰ ਵੱਡਾ ਆਰਥਿਕ ਝਟਕਾ ਦੇਣ ਦਾ ਦਾਅਵਾ ਕੀਤਾ ਹੈ। ਅਮਰੀਕੀ ਟ੍ਰੈਜ਼ਰੀ ਸਕੱਤਰ ਸਕਾਟ ਬੈਲੈਂਸ ਨੇ ਕਿਹਾ ਹੈ ਕਿ ਅਮਰੀਕਾ ਨੇ ਈਰਾਨ ਨਾਲ ਜੁੜੇ ਲਗਭਗ 1 ਅਰਬ ਡਾਲਰ ਦੀ ਕ੍ਰਿਪਟੋ ਕਰੰਸੀ ਫੰਡ ਜ਼ਬਤ ਕਰ ਲਏ ਹਨ। ਇਹ ਕਾਰਵਾਈ ਅਮਰੀਕਾ ਦੀ ਆਪਰੇਸ਼ਨ ਇਕਨੋਮਿਕ ਫਿਊਰੀ ਮੁਹਿੰਮ ਦੇ ਤਹਿਤ ਕੀਤੀ ਗਈ ਹੈ ਜਿਸ ਦਾ ਮਕਸਦ ਈਰਾਨ ਦੀ ਵਿੱਤੀ ਤਾਕਤ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਈਰਾਨ ਦੇ ਡਿਜੀਟਲ ਵਾਲਟਾਂ
ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਹਾਲੀਆ ਹਫ਼ਤਿਆਂ ਵਿਚ ਹੋਈ ਫੌਜੀ ਕਾਰਵਾਈ ਅਤੇ ਆਰਥਿਕ ਪਾਬੰਦੀਆਂ ਨੇ ਈਰਾਨ ਨੂੰ ਗੰਭੀਰ ਵਿੱਤੀ ਸੰਕਟ ਵਿਚ ਪਹੁੰਚਾ ਦਿੱਤੈ। ਉਨ੍ਹਾਂ ਦੇ ਮੁਤਾਬਿਕ ਪਿਛਲੇ 5 ਤੋਂ 6 ਹਫ਼ਤਿਆਂ ਵਿਚ ਹੋਈਆਂ ਫੌਜੀ ਮੁਹਿੰਮਾਂ ਅਤੇ ਆਰਥਿਕ ਦਬਾਅ ਨੇ ਈਰਾਨ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਕਈ ਸੁਰੱਖਿਆ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਇਸ ਦੇ ਨਾਲ ਹੀ ਮਹਿੰਗਾਈ ਤੇਜ਼ੀ ਨਾਲ ਵੱਧ ਰਹੀ ਹੈ ਤੇ ਸਰਕਾਰ ਨੂੰ ਲੋਕਾਂ ਲਈ ਫੂਡ ਵਾਊਚਰ ਵਰਗੀਆਂ ਯੋਜਨਾਵਾਂ ਚਲਾਉਣੀਆਂ ਪੈ ਰਹੀਆਂ ਨੇ। ਨਾ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈ ਡੀ ਹੈ biswani@biswani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸਵਾਨੀ 107.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਉਦੋਂ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਬਹੁਤ ਵਧੀਆ ਫਿਲਮ
1: ਪਰ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਤੇ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਬੇਕਿਸਮਤ ਲੋਕਾਂ ਦੀ ਪਿੱਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ
3: ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ।

ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰੋਂ ਤੇ ਜੀ ਅਰਚੇ ਸੰਦੇਸ਼ ਚੌਲਕ ਦੇ ਨਾਲ ਸੀ ਜੁੜ ਚੁੱਕੇ ਹੋ, ਵੰਡ ਚੁੱਕੇ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਹੈਗਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਜੀ, ਤੇ ਅਸੀਂ ਇਸ ਵੇਲੇ ਦੇ ਦੌਰਾਨ ਢੇਰ ਸਾਰੇ ਗੀਤ ਸੁਣਨੇ, ਗੱਲਾਂ ਵੀ ਗਾਣੀਆਂ ਨੇ ਤੇ ਨਾਲੋਂ ਨਾਲ ਤੁਹਾਨੂੰ ਜਾਣਕਾਰੀ ਵੀ ਦਿੰਦੇ ਰਹਿਣਾ ਕਿ ਕੁਝ ਦੁਨੀਆਂ ਭਰ ਦੇ ਵਿੱਚ ਚੱਲ ਰਿਹਾ ਹੈਗਾ, ਹਰ ਚੀਜ਼ ਮਿਲੂਗੀ ਤੁਹਾਨੂੰ ਜਾਣਨ ਦੇ ਲਈ। ਤੁਸੀਂ ਬਸ ਕੀ ਕਰਨਾ, ਤੁਸੀਂ ਬਸ ਜੁੜਨਾ ਹੈ, ਆਪਣੇ ਫੋਨ ਦਾ ਇਸਤੇਮਾਲ ਕਰਨਾ ਹੈਗਾ ਜੋ ਤੁਸੀਂ ਅਕਸਰ ਕਰਨੇ ਰਹਿੰਦੇ ਹੋ। ਰੇਡੀ ਬਰਸਵਾਨੀ ਵੰਸਰ ਓਨੀਅਮ ਸਾਡੀ ਫੇਸਬੁੱਕ ਪੇਜ ਹੈ, ਜਿਹਦੇ ਬਰਸਵਾਨੀ ਐਟ ਬਰਸਵਾਨੀ ਡੋਟ ਕਾਮ ਸਾਡੀ ਈਮੇਲ ਆਈਡੀ ਹੈ, ਜ਼ਰੀਏ ਜਿਹੜਾ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰੋ। ਫੜਫੜ ਦੇ ਨਾਲ ਤੁਸੀਂ ਜੁੜੋ, ਆਪਣੀਆਂ ਫਰਮਾਇਸ਼ਾਂ ਭੇਜੋ, ਦਿਲ ਦੀਆਂ ਗੱਲਾਂ ਕਰੋ। ਮੈਂ ਹੁਣੇ ਵਾਪਸ ਆਉਂਦੀ ਹਾਂ, ਉਹਨਾਂ ਸਮਾਂ ਇਹਨਾਂ ਸੋਹਣੇ ਗੀਤਾਂ ਨੂੰ ਇੰਜੋਏ ਕਰੋ।

0: ਹੋਰ ਕੀ ਚਾਹੀਦਾ ਜੱਟਾਂ।
1: ਹਾਂਜੀ ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 FM ਤੇ ਜੀ ਆਰਜੇ ਸੰਦੇਸ਼ ਅਲੱਗ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ ਰਣਵੀਰ ਸਿੰਘ ਨੂੰ ਲੈ ਕੇ ਖਬਰ ਇਹ ਵੀ ਹੈਗੀ ਹੈ ਕਿ ਕ੍ਰੀਏਟਿਵ ਡਿਫਰੈਂਸਿਸ ਸਕ੍ਰਿਪਟ ਅਤੇ ਸ਼ੂਟਿੰਗ ਟਾਈਮ ਲਾਈਨ ਦੇ ਚੱਲਦਿਆਂ ਨਾ ਉਹਨਾਂ ਨੇ ਫਿਲਮ ਤੋਂ ਹੱਥ ਹੈਗੇ ਨੇ ਜਿਹੜੇ ਪਿੱਛੇ ਕਰ ਲਏ ਸੀਗੇ। ਇਹ ਕਿਹਾ ਜਾ ਰਿਹਾ ਖਬਰਾਂ ਦੀ ਮੰਨੀਏ ਤਾਂ ਐਕਟਰ ਨੇ ਸ਼ੂਟਿੰਗ ਸ਼ੁਰੂ ਹੋਣ ਤੋਂ ਮਹਿਜ ਕੁਝ ਹਫ਼ਤੇ ਪਹਿਲਾਂ ਹੀ ਡੌਨ 3 ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ, ਇਸੇ ਕਰਕੇ ਸਭ ਕੁਝ ਹੋਇਆ। ਖੈਰ ਵੈਸੇ ਪਹਿਲੀ ਵਾਰ ਨਹੀਂ ਹੈ ਜਦ ਰਣਵੀਰ ਨੇ ਕਿਸੇ ਵੱਡੀ ਫਿਲਮ ਨੂੰ ਨਾ ਕਿਹਾ ਹੋਵੇ। ਫਰਹਾਨ ਅਖਤਰ ਦੀ ਡੌਨ 3 ਤੋਂ ਪਹਿਲਾਂ ਵੀ ਕਈ ਵੱਡੀਆਂ ਫਿਲਮਾਂ ਨੂੰ ਰਿਜੈਕਟ ਕਰ ਚੁੱਕੇ ਨੇ। ਇਸ ਦੇ ਵਿੱਚੋਂ ਪਹਿਲਾ ਨਾਮ ਪਤਾ ਕਿਹੜੀ ਫਿਲਮ ਦਾ ਆਉਂਦਾ ਹੈਗਾ? ਬਹੁਤ ਹੀ ਖਾਸ ਵਾਲੀ ਹੈ, ਉਹ ਹੈ ਜੀ ਐਨੀਮਲ। ਜੀ ਹਾਂ, ਸੰਦੀਪ ਰੈਡੀ ਵਾਂਗਾ ਦੀ ਬਲੋਕਬਸਟਰ ਫਿਲਮ ਐਨੀਮਲ ਵਿੱਚ ਰਣਵੀਰ ਕਪੂਰ ਨੇ ਜੋ ਤਬਾਹੀ ਮਚਾਈ ਹੈਗੀ ਹੈ ਨਾ, ਉਸ ਤੋਂ ਹਰ ਕੋਈ ਵਾਕਿਫ ਹੈ। ਪਰ ਘੱਟ ਹੀ ਲੋਕ ਜਾਣਦੇ ਨੇ ਕਿ ਰਣਬੀਰ ਤੋਂ ਪਹਿਲਾਂ ਇਸ ਖੁੰਖਾਰ ਰੋਲ ਦੇ ਲਈ ਰਣਵੀਰ ਸਿੰਘ ਪਹਿਲੀ ਪਸੰਦ ਸੀ, ਉਹਨਾਂ ਨੂੰ ਆਫਰ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਫਿਲਮ ਦੀ ਕਹਾਣੀ ਅਤੇ ਕਿਰਦਾਰ ਦਾ ਮਿਜਾਜ ਬਹੁਤ ਜ਼ਿਆਦਾ ਡਾਰਕ ਅਤੇ ਹਿੰਸਕ ਹੋਣ ਦੀ ਵਜ੍ਹਾ ਨਾਲ ਨਾ ਰਣਵੀਰ ਨੇ ਇਸ ਪ੍ਰੋਜੈਕਟ ਨੂੰ ਕਰਨ ਤੋਂ ਆਪਣੇ ਹੱਥ ਹੈਗੇ ਨੇ ਜਿਹੜੇ ਉਹ ਪਿੱਛੇ ਕਰ ਲਏ ਸੀ। ਬਟ ਦੇਖੋ ਇਸਨੇ ਰਣਬੀਰ ਕਪੂਰ ਦੀ ਕਿਸਮਤ ਜ਼ਰੂਰ ਚਮਕਾ ਦਿੱਤੀ।

0: ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ।
1: ਓਏ ਰਾਹੁਲ, ਵੀਰੇ ਤੇਰੇ ਕੇਸ ਦਾ ਕੀ ਹੋਇਆ?
2: ਓ ਯਾਰਾ, ਮੈਂ ਬਹੁਤ ਵਰੀਡ ਆ। ਆਈ ਐਕਚੁਅਲੀ ਵਾਂਟ ਐਨ ਐਕਸਪੀਰੀਅੰਸਡ ਲਾਇਰ ਟੂ ਹੈਂਡਲ ਮਾਈ ਕੇਸ।
1: ਗੋ ਫਾਰ ਦਾ ਬੈਸਟ ਵੀਰੇ, ਅਤੁਲ ਭਾਰਦਵਾਜ ਜੀ ਨੂੰ ਅੱਜ ਹੀ ਕੰਟੈਕਟ ਕਰੋ। ਉਹਨਾਂ ਦੇ ਕੋਲ ਵਾਸਟ ਐਕਸਪੀਰੀਅੰਸ ਆ ਤੇ ਲਾਅ ਦੀ ਇੰਟਰੀ ਕੇਸਿਸ ਨੂੰ ਹੈਂਡਲ ਕਰਨ 'ਚ ਵੀ ਉਹ ਐਕਸਪਰਟ ਹਨ। ਕ੍ਰਿਮੀਨਲ ਲਾਅ, ਡੋਮੈਸਟਿਕ ਵਾਇਲੈਂਸ, ਟ੍ਰੈਫਿਕ ਡਰੱਗ ਆਫੈਂਸ ਵਿੱਚ 12 ਸਾਲ ਤੋਂ ਵੱਧ ਦਾ ਰਿਚ ਐਕਸਪੀਰੀਅੰਸ ਤੇ ਕਨਵੇਅੰਸ, ਫੈਮਿਲੀ ਲਾਅ, ਇਮੀਗ੍ਰੇਸ਼ਨ ਲਾਅਸ ਵਿੱਚ ਵੀ ਭਾਰਦਵਾਜ ਐਂਡ ਐਸੋਸੀਏਟਸ ਦੇ ਲਾਇਰਸ ਦਾ ਵਾਸਟ ਐਕਸਪੀਰੀਅੰਸ ਆ। ਐਂਡ ਦਾ ਬੈਸਟ ਪੁਆਇੰਟ, ਦੇ ਅੰਡਰਸਟੈਂਡ ਦਾ ਸਟ੍ਰੈਸ ਦੈਟ ਯੂ ਗੋ ਥਰੂ ਐਂਡ ਵਰਕ ਇਫੈਕਟਿਵਲੀ ਟੂ ਮਿਨੀਮਾਈਜ਼ ਇਟ।
2: ਥੈਂਕਸ ਤਨਵੀਰੇ, I'm so relaxed to hear that.
1: Don't risk your life. Talk to Atul before you talk to police. Ajji contact karo Atul Jino on 0400-234-235. That is 0400-234-235.

ਹਾਂਜੀ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਬਿਸਵਾਨੀ 107.1 FM ਤੇ ਜਿਆਰ ਚੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਹੈ ਜੀ ਵਿੱਕੀ ਕੌਸ਼ਲ ਦੀ ਬਹੁਤ ਹੀ ਜ਼ਿਆਦਾ ਸੋਹਣੀ ਜੀ ਸ਼ਾਨਦਾਰ ਜੀ ਫਿਲਮ ਤੇ ਉਹ ਫਿਲਮ ਹੈਗੀ ਹੈ ਜੀ ਸੈਮ ਬਹਾਦੁਰ। ਸੈਮ ਬਹਾਦੁਰ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਹੈ ਨਾ, ਤਾਂ ਸੈਮ ਬਹਾਦੁਰ ਦੇ ਲਈ ਵੀ ਮੇਕਰਸ ਦੀ ਪਹਿਲੀ ਪਸੰਦ ਵਿੱਕੀ ਕੌਸ਼ਲ ਨਹੀਂ ਸੀ, ਉਹ ਸੀ ਰਣਵੀਰ ਸਿੰਘ। ਰਣਵੀਰ ਸਿੰਘ ਨੂੰ ਇਹ ਆਫਰ ਹੋਈ ਸੀ ਪਹਿਲਾਂ ਫਿਲਮ, ਪਰ ਉਸ ਵੇਲੇ ਰਣਵੀਰ ਆਪਣੀ ਫਿਲਮ ਤ੍ਰਾਸੀ ਵਿੱਚ ਕਪਿਲ ਦੇਵ ਦੇ ਕਿਰਦਾਰ ਨਿਭਾ ਚੁੱਕੇ ਸੀ ਅਤੇ ਤੁਰੰਤ ਬਾਅਦ ਇੱਕ ਹੋਰ ਬਾਇਓਪਿਕ ਕਰਨਾ ਨਹੀਂ ਚਾਹੁੰਦੇ ਸੀ। ਨਾਲ ਹੀ ਡੇਟ ਸੀ ਸਮੱਸਿਆਵਾਂ ਦੇ ਚੱਲਦੇ ਉਹਨਾਂ ਨੇ ਫਿਲਮ ਛੱਡ ਦਿੱਤੀ, ਜਿਸ ਤੋਂ ਬਾਅਦ ਵਿੱਕੀ ਕੌਸ਼ਲ ਨੇ ਸੈਮ ਬਹਾਦੁਰ ਦੇ ਨਾਲ ਇੱਕ ਵਾਰ ਫਿਰ ਜਿਹੜੀ ਆਪਣੀ ਐਕਟਿੰਗ ਹੈਗੀ ਹੈ ਉਹ ਦਰਸ਼ਕਾਂ ਦੇ ਸਾਹਮਣੇ ਰੱਖੀ ਅਤੇ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਵੀ ਮਿਲਿਆ।

ਹਾਂਜੀ ਜੀ ਆਇਆਂ ਜੀ, ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 FM ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਹੈ ਉਹ ਹੈ ਜੀ ਹਨੂਮੈਨ। ਹਨੂਮੈਨ ਫਿਲਮ ਜਦੋਂ ਆਈ ਸੀ ਨਾ, ਹਰ ਪਾਸੇ ਇਸੇ ਦੀ ਚਰਚਾ ਹੋ ਰਹੀ ਸੀ, ਨਾਮ ਨੂੰ ਲੈ ਕੇ ਵੀ ਤੇ ਫਿਲਮ ਨੂੰ ਲੈ ਕੇ ਵੀ। ਦੇਖੋ ਹਨੂਮੈਨ ਨਾ ਫੇਮਸ ਡਾਇਰੈਕਟਰ ਪ੍ਰਸ਼ਾਂਤ ਵਰਮਾ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਮਾਇਥੋਲੋਜੀਕਲ ਥ੍ਰਿਲਰ ਫਿਲਮ ਰਾਕਸ਼ਸ ਦੇ ਲਈ ਰਣਵੀਰ ਸਿੰਘ ਦਾ ਨਾਮ ਬਿਲਕੁਲ ਫਾਈਨਲ ਹੋ ਚੁੱਕਿਆ ਸੀਗਾ ਤੇ ਹਰ ਕੋਈ ਹਨੂਮਾਨ ਫਿਲਮ ਨਹੀਂ ਰਾਕਸ਼ਸ ਫਿਲਮ ਹਰ ਕੋਈ ਨਾ ਇਸ ਪ੍ਰੋਜੈਕਟ ਨੂੰ ਲੈ ਕੇ ਬੇਹੱਦ ਐਕਸਾਈਟਡ ਸੀ। ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਦੋਵਾਂ ਦੇ ਵਿਚਕਾਰ ਕ੍ਰੀਏਟਿਵ ਮਤਭੇਦ ਹੋ ਗਏ। ਗੱਲ ਇਹ ਨਹੀਂ ਵੱਧ ਗਈ ਕਿ ਰਣਵੀਰ ਸਿੰਘ ਅਤੇ ਮੇਕਰਸ ਆਪਣੀ ਸਹਿਮਤੀ ਨਾਲ ਇੱਕ ਦੂਸਰੇ ਤੋਂ ਉਨ੍ਹਾਂ ਨੇ ਰਸਤੇ ਹੈਗੇ ਜਿਹੜੇ ਵੱਖ ਵੱਖ ਕਰ ਲਏ ਸੀ ਤੇ ਇਹ ਪ੍ਰੋਜੈਕਟ ਵੱਡਾ ਪ੍ਰੋਜੈਕਟ ਫਿਲਹਾਲ ਠੰਡੇ ਵਸਤੇ ਵਿਚ ਹੈ। ਹਨੂਮੈਨ ਹੋ ਗਈ ਸੀ ਰਿਲੀਜ਼, ਉਸੇ ਡਾਇਰੈਕਟਰ ਦੀ ਅਗਲੀ ਫਿਲਮ ਰਾਕਸ਼ਸ ਜਿਹੜੀ ਹਲੇ ਬਣੀ ਹੀ ਨਹੀਂ।

0: ਬਹੁਤ ਵਧੀਆ ਫਿਲਮ
1: ਭਾਜੀ। ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ, ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ।
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ, ਉਹ ਫਿਲਮ ਇਹ ਆ ਚੜ੍ਹਦੀ ਕਲਾ।
2: ਬਹੁਤ ਬੇਕਸੂਰ ਲੋਕਾਂ ਦੀ ਪਿੱਠ ਚ ਗੋਲੀ ਮਾਰੀ, ਅੱਜ ਮੱਥੇ ਚ ਮਾਰ ਕੇ ਵੇਖ, ਸਾਨੂੰ ਵੀ ਪਤਾ ਲੱਗ ਜੂ ਤੇਰੇ ਚ ਕਿੰਨੀ ਹਿੰਮਤ ਆ।
0: ਸਿੱਖੀ ਨੂੰ ਇੰਸਪਾਇਰ ਕਰਦੀ ਹੈ, ਆਪਣੇ ਕੌਮ ਦੇ ਨਾਲ ਜੋੜਦੀ, ਆਪਣੀ ਹਿਸਟਰੀ ਬਾਰੇ ਦੱਸਦੀ ਆ।
3: ਉਹ ਕਿਰਦਾਰ ਨਿਭਾ ਰਹੇ ਆ ਨਾ, ਬਹੁਤ ਉੱਚੇ ਤੇ ਸੁੱਚੇ ਕਿਰਦਾਰ ਸੀਗੇ।
4: ਅੱਖਾਂ ਦੀਆਂ ਧੋ ਲੋ, ਬੜਾ ਗੁਨਾਹ ਹੋਊਗਾ ਜੇ ਮੂਵੀ ਮਿਸ ਕਰ।
0: ਕੋਈ ਐਸਾ ਮੂਵਮੈਂਟ ਨਹੀਂ ਜਿੱਥੇ ਰੋਣਾ ਨਾ ਆਵੇ।
3: ਇਹ ਇੱਕ ਸਾਲ ਦਾ ਜਿਹੜਾ ਆ ਉਹ ਵਕਫਾ ਨਹੀਂ ਆ, ਉਹ ਸਾਲਾਂ ਦੇ ਵਕਫੇ ਨੂੰ ਉਹਨਾਂ ਨੇ ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ।
4: ਬਹੁਤ ਸੋਹਣੀ ਮੂਵੀ ਹੋਣੀ ਆ, ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਆ।

हां जी, एक बार फिर तो बहुत बहुत स्वागत है थोड़ा थोड़े अपने चाहते रेडियो स्टेशन रेडियो बसवानी 101.1 ते जीआर 6 संदेश अलग दिनाल ਤੁਸੀਂ ਬਣੇ ਹੋਏ ਹੋ। ਇਗੋ ਸਾਊਥ ਦੇ ਦਿੱਗਜ ਡਾਇਰੈਕਟਰ ਐਸ ਸ਼ੰਕਰ ਆਪਣੀ ਕਲਟ ਐਕਸ਼ਨ ਥ੍ਰਿਲਰ ਫਿਲਮ ਅਨਿਨੇ ਦਾ ਹਿੰਦੀ ਰੀਮੇਕ ਰਣਵੀਰ ਸਿੰਘ ਦੇ ਨਾਲ ਬਣਾਉਣ ਦੀ ਪਲੈਨਿੰਗ ਕਰ ਰਹੇ ਸੀ। ਅਨਿਨੇ ਬਹੁਤ ਹੀ ਸੋਹਣੀ ਫਿਲਮ ਹੈਗੀ ਹੈ, ਤੁਸੀਂ ਗੂਗਲ ਕਰਕੇ ਦੇਖ ਲਓ। ਰਣਵੀਰ ਖੁਦ ਵੀ ਇਸ ਦਮਦਾਰ ਰੋਲ ਨੂੰ ਲੈ ਕੇ ਬੇਹੱਦ ਐਕਸਾਈਟਡ ਸੀ। ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸੀ ਪਰ ਤਦ ਫਿਲਮ ਨੂੰ ਲੈ ਕੇ ਕਾਨੂੰਨੀ ਪੜੱਚੇ ਸ਼ੁਰੂ ਹੋ ਗਏ ਜਿਸ ਵਜ੍ਹਾ ਦੇ ਨਾਲ ਅੱਗੇ ਵੱਧ ਹੀ ਨਹੀਂ ਪਾਈ ਤੇ ਆਖਿਰਕਾਰ ਮੇਕਰਸ ਨੂੰ ਇਹ ਵੱਡਾ ਪ੍ਰੋਜੈਕਟ ਬੰਦ ਹੀ ਕਰਨਾ ਪਿਆ। ਅਪਰਿਚਿਤ ਯਾਦ ਹੈ ਨਾ ਤੁਹਾਨੂੰ? ਯਾਦ ਕਰ ਲਓ ਦੁਬਾਰਾ, ਯਾਦ ਆ ਜਾਣੀ। ਬਹੁਤ ਹੀ ਜ਼ਿਆਦਾ ਸ਼ਾਨਦਾਰ ਫਿਲਮ ਹੈ।

ਹਾਂਜੀ, ਤਾਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਨਸਰ ਓਆਰ ਐਮ ਤੇ ਚਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲੀ ਫਿਲਮ ਹੈਗੀ ਹੈ ਜਿਹੜੀ, ਉਹ ਵੀ ਬਹੁਤ ਖਾਸ ਹੈਗੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ। ਉਸ ਦੇ ਵਿੱਚ ਵੀ ਲੱਗਦਾ ਹੈ ਕਿ ਸ਼ਾਇਦ ਜਿਸ ਐਕਟਰ ਨੇ ਕੀਤੀ ਹੈ ਉਸ ਤੇ ਬਿਲਕੁਲ ਸੂਟ ਕਰ ਰਿਹਾ। ਫਰਹਾਨ ਅਖਤਰ ਦੀ ਹੀ ਗੱਲ ਕਰ ਰਹੀ ਹਾਂ ਤੇ ਫਰਹਾਨ ਅਖਤਰ ਦੀ ਸੁਪਰ ਹਿੱਟ ਫਿਲਮ ਭਾਗ ਮਿਲਖਾ ਭਾਗ ਦੀ ਗੱਲ ਹੋ ਰਹੀ ਹੈ। ਇੱਥੇ ਭਾਗ ਮਿਲਖਾ ਭਾਗ ਦੇ ਲਈ ਵੀ ਰਣਵੀਰ ਸਿੰਘ ਮੇਕਰਸ ਦੀ ਪਹਿਲੀ ਪਸੰਦ ਸੀ। ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਆਪਣੀ ਆਤਮਕਥਾ ਦੀ ਸਟ੍ਰੇਂਜਰ ਇਨ ਦ ਮਿਰਰ ਵਿਚ ਖੁਲਾਸਾ ਕੀਤਾ ਹੈ ਕਿ ਰਣਵੀਰ ਨੇ ਇਸ ਰੋਲ ਦੇ ਲਈ ਆਡੀਸ਼ਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਕਹਾਣੀ ਬੇਹੱਦ ਪਸੰਦ ਆਈ ਸੀ, ਪਰ ਬਾਅਦ ਵਿਚ ਨਾ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਇਸ ਕਲਟ ਫਿਲਮ ਤੋਂ ਮਨਾ ਕਰ ਦਿੱਤਾ ਗਿਆ। ਬਾਅਦ ਵਿਚ ਫਰਹਾਨ ਅਖਤਰ ਨੇ ਇਹ ਰੋਲ ਨਿਭਾਇਆ ਸੀਗਾ ਤੇ ਉਨ੍ਹਾਂ ਨੇ ਮਨਾ ਕੀਤਾ, ਫਰਹਾਨ ਦੀ ਝੋਲੀ ਚ ਫਿਲਮ ਗਈ ਹੈਗੀ ਤੇ ਫਰਹਾਨ ਅਖਤਰ ਨੇ ਇਸ ਕਿਰਦਾਰ ਦੇ ਨਾਲ ਪੂਰੀ ਇਮਾਨਦਾਰੀ ਕੀਤੀ।

ਜੀ ਵੇਲਾ ਤਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਜਾਜ਼ਤ ਨਹੀਂ ਲੈਣੀ ਕਿਉਂਕਿ ਇੱਕ ਹੋਰ ਆਉਣ ਵਾਲੀ ਫਿਲਮ ਹੈਗੀ ਹੈ ਜਿਹੜੀ, ਉਸ ਦੇ ਬਾਰੇ ਵਿੱਚ ਗੱਲ ਕਰਨੀ ਹੈਗੀ ਹੈ। ਉਹ ਬਹੁਤ ਖਾਸ ਫਿਲਮ ਹੈ, ਸੰਜੀ ਲੀਲਾ ਭੰਸਾਲੀ ਦੀ ਫਿਲਮ ਹੈ ਤੇ ਫਿਲਮ ਦਾ ਨਾਮ ਹੈ ਜੀ ਲਵ ਐਂਡ ਵਾਰ। ਲਵ ਐਂਡ ਵਾਰ ਦੇ ਲਈ ਪਹਿਲਾਂ ਰਣਵੀਰ ਸਿੰਘ ਦੇ ਨਾਲ ਗੱਲ ਹੋਈ ਸੀ, ਪਰ ਜਦ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਰੋਲ ਫਿਲਮ ਦਾ ਮੇਨ ਲੀਡ ਨਹੀਂ ਹੈ ਤਾਂ ਉਹਨਾਂ ਨੇ ਇਸ ਆਫਰ ਨੂੰ ਠੁਕਰਾ ਦਿੱਤਾ। ਬਾਅਦ ਵਿਚ ਇਹ ਰੋਲ ਵਿੱਕੀ ਕੌਸ਼ਲ ਦੀ ਝੋਲੀ ਵਿਚ ਜਾ ਗਿਆ ਤੇ ਹੁਣ ਵਿੱਕੀ ਕੌਸ਼ਲ, ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਨਾਲ ਇਸ ਡਰਾਮਾ ਫਿਲਮ ਦੀ ਸਕਰੀਨ ਸ਼ੇਅਰ ਕਰਨਗੇ। ਤਿੰਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਐਕਸਾਈਟਮੈਂਟ ਹੈਗੀ ਹੈ ਕਿ ਹੋਣ ਵਾਲਾ ਕਿ ਨਹੀਂ ਹੋਣ ਵਾਲਾ ਇਹਨਾਂ ਦੀ ਫਿਲਮ ਦੇ ਵਿਚ। ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਰਣਵੀਰ ਸਿੰਘ ਨੇ ਇਹਨਾਂ ਫਿਲਮਾਂ ਨੂੰ ਨਾ ਕਹਿ ਕੇ ਉਹਨਾਂ ਦਾ ਡਿਸੀਜ਼ਨ ਸਹੀ ਸੀ ਜਾਂ ਨਹੀਂ, ਕਿਉਂਕਿ ਜਿਨ੍ਹਾਂ ਨੇ ਕਿਰਦਾਰ ਇਹ ਨਿਭਾਏ ਹੈਗੇ ਨੇ ਬਹੁਤ ਬਾਖੂਬੀ ਨਿਭਾਏ ਹੈਗੇ। ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੱਸਦੇ ਰਿਹਾ ਕਰੋ। ਰੇਡੀਓ ਬਿਸਵਾਨੀ ਵੰਸਰ ਨੂੰ ਆਨੇ ਸਾਡੇ ਫੇਸਬੁੱਕ ਪੇਜ ਹੈ ਜੀ, ਬਿਸਵਾਨੀ ਬਿਸਵਾਨੀ .com ਸਾਡੀ ਈਮੇਲ ਆਈਡੀ ਹੈ ਜ਼ਰੀਆ, ਜਿਹੜਾ ਵੀ ਤੁਸੀਂ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤਾਂ ਜ਼ਰੂਰ ਕਰਦੇ ਰਿਹਾ ਕਰੋ। ਤਾਂ ਮੈਂ ਇਹੀ ਕਹਿਣਾ ਹੈ ਜੀ ਕਿ ਗੱਲ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਿਸੋਨੀ 101.1 FM ਤੇ, ਜਿਵੇਲਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਨੇਪਾਲ ਅਤੇ ਭਾਰਤ ਵਿਚਾਲੇ ਚੱਲ ਰਹੇ ਪੁਰਾਣੇ ਸਰਹੱਦੀ ਵਿਵਾਦ ਦਰਮਿਆਨ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਇਕ ਵੱਡਾ ਬਿਆਨ ਦਿੱਤਾ ਜਿਸ ਦੇ ਨਾਲ ਸਿਆਸੀ ਹੰਗਾਮਾ ਖੜਾ ਹੋ ਗਿਆ ਹੈ। ਨੇਪਾਲ ਦੀ ਸੰਸਦ ਵਿਚ ਸਰਹੱਦੀ ਵਿਵਾਦ ਤੇ ਜਵਾਬ ਦਿੰਦਿਆਂ ਪੀਐਮ ਸ਼ਾਹ ਨੇ ਮੰਨਿਆ ਹੈ ਕਿ ਸਿਰਫ਼ ਭਾਰਤ ਨੇ ਹੀ ਨੇਪਾਲ ਦੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ, ਬਲਕਿ ਨੇਪਾਲ ਨੇ ਵੀ ਕਈ ਥਾਵਾਂ ਤੇ ਭਾਰਤੀ ਖੇਤਰਾਂ ਤੇ ਕਬਜ਼ਾ ਕੀਤਾ ਹੋਇਐ। ਉਨ੍ਹਾਂ ਦੇ ਇਸ ਬਿਆਨ ਦੀ ਨੇਪਾਲ ਵਿਚ ਤਿੱਖੀ ਆਲੋਚਨਾ ਹੋ ਰਹੀ ਹੈ ਤੇ ਮਾਹਿਰਾਂ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤੈ। ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨੇਪਾਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਜੋ ਮੈਨੂੰ ਖੁਦ ਹਾਲ ਹੀ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਤਾ ਲੱਗਿਆ। ਭਾਰਤ ਨੇ ਨਾ ਸਿਰਫ਼ ਨੇਪਾਲੀ ਖੇਤਰਾਂ ਤੇ ਕਬਜ਼ਾ ਕੀਤਾ ਬਲਕਿ ਨੇਪਾਲ ਦੇ ਕਈ ਥਾਵਾਂ ਤੇ ਵੀ ਭਾਰਤ ਦੀ ਜ਼ਮੀਨ ਦੱਬੀ ਹੋਈ ਐ। ਹੁਣ ਦੋਵਾਂ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦੈ ਤੇ ਦੋਸਤਾਂ ਵਾਂਗ ਬੈਠ ਕੇ ਇਸ ਮੁੱਦੇ ਨੂੰ ਸੁਲਝਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦਸਿਆ ਕਿ ਨੇਪਾਲ ਸਰਕਾਰ ਨੇ ਲਿਪੁਲੇਖ ਸਮੇਤ ਹੋਰ ਸਰਹੱਦੀ ਖੇਤਰਾਂ ਦੇ ਵਿਵਾਦ ਨੂੰ ਲੈ ਕੇ ਭਾਰਤ ਨੂੰ ਇਕ ਅਧਿਕਾਰਿਤ ਡਿਪਲੋਮੈਟਿਕ ਨੋਟ ਭੇਜਿਆ ਸੀ ਜਿਸ ਦਾ ਜਵਾਬ ਭਾਰਤ ਵੱਲੋਂ ਮਿਲ ਚੁੱਕਿਐ। ਦੋਵੇਂ ਦੇਸ਼ ਹੁਣ ਇਤਿਹਾਸਕਾਰਾਂ, ਸਰਵੇਖਣਾਕਾਰਾਂ ਅਤੇ ਮਾਹਿਰਾਂ ਦੀ ਮਦਦ ਨਾਲ ਕੂਟਨੀਤਿਕ ਤਰੀਕੇ ਨਾਲ ਇਸ ਗੱਲ ਦਾ ਹੱਲ ਕੱਢਣ ਲਈ ਸਹਿਮਤ ਹੋਏ ਹਨ। ਸ਼ਾਹ ਨੇ ਵੀ ਦਸਿਆ ਕਿ ਇਸ ਮੁੱਦੇ ਤੇ ਚੀਨ ਅਤੇ ਬ੍ਰਿਟੇਨ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿਉਂਕਿ ਇਹ ਮਾਮਲਾ ਅੰਗਰੇਜ਼ਾਂ ਦੇ ਵੇਲੇ ਦਾ ਹੈ। ਉਧਰ ਗੱਲ ਕਰੀਏ ਜੇ ਪੰਜਾਬ ਦੀ, ਤਾਂ ਐਸਸੀ ਕਮਿਊਨਿਟੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ ਕਿਉਂਕਿ ਉਸ ਵੇਲੇ ਹਾਲਾਤ ਕੋਈ ਵੀ ਹੋਣ ਉਹ ਵੱਖਰੀ ਗੱਲ ਸੀ, ਪਰ ਮੰਤਰੀ ਹੋਣ ਦੇ ਨਾਤੇ ਮੇਰੇ ਮੂੰਹ ਵਿਚੋਂ ਜੋ ਵੀ ਸ਼ਬਦ ਨਿਕਲੇ ਹਨ ਮੈਂ ਉਸ ਦੇ ਲਈ ਮੁਆਫੀ ਮੰਗਦਾ ਹਾਂ, ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਂ ਸੰਵਿਧਾਨਿਕ ਸੰਸਥਾਵਾਂ ਦਾ ਸਨਮਾਨ ਕਰਦਾ ਹਾਂ, ਜੇਕਰ ਮੈਨੂੰ ਐਸਸੀ ਕਮਿਸ਼ਨ ਦੇ ਸਾਹਮਣੇ ਹੱਥ ਜੋੜ ਕੇ ਮੁਆਫੀ ਮੰਗਣੀ ਪਈ ਤਾਂ ਮੈਂ ਉਹ ਵੀ ਕਰਾਂਗਾ। ਜੇਕਰ ਕਮਿਸ਼ਨ ਮੈਨੂੰ ਬੁਲਾ ਕੇ ਸਪਸ਼ਟੀਕਰਨ ਮੰਗਦਾ ਹੈ ਤਾਂ ਮੈਂ ਨਿੱਜੀ ਰੂਪ ਨਾਲ ਪੇਸ਼ ਹੋਵਾਂਗਾ ਤੇ ਲੋੜ ਪਈ ਤਾਂ ਲਿਖਤੀ ਰੂਪ ਨਾਲ ਵੀ ਮੁਆਫੀ ਦੇਵਾਂਗਾ। ਬਿੱਟੂ ਨੇ ਕਿਹਾ ਹੈ ਕਿ ਇਸ ਪੂਰੀ ਗੁਰੂਨਗਰੀ ਵਿਚ, ਇਸ ਪਵਿੱਤਰ ਸ਼ਹਿਰ ਵਿਚ ਜਿੱਥੇ ਸਾਡਾ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਸਥਿਤ ਹੈ, ਉਥੇ ਮੈਂ ਅੱਜ ਇੱਥੇ ਇਸ ਲਈ ਆਇਆ ਹਾਂ ਕਿਉਂਕਿ ਐਸਸੀ ਕਮਿਸ਼ਨ ਨੇ ਐਸਸੀਪੀ ਸੰਗਰੂਰ ਤੋਂ 26 ਮਈ ਨੂੰ ਧੁਰੀ ਵਿਚ ਵਾਪਰੀ ਇਕ ਘਟਨਾ ਬਾਰੇ ਰਿਪੋਰਟ ਮੰਗੀ। ਇਸ ਮਾਮਲੇ ਨੂੰ ਲੈ ਕੇ ਐਸਸੀ ਕਮਿਸ਼ਨ ਦੇ ਸਾਹਮਣੇ ਅਤੇ ਕਈ ਹੋਰ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਉਧਰ ਦੂਜੇ ਪਾਸੇ ਰੂਸ ਅਤੇ ਅਫਗਾਨਿਸਤਾਨ ਵਿਚਾਲੇ ਦਹਾਕਿਆਂ ਪੁਰਾਣੀ ਦੁਸ਼ਮਣੀ ਹੁਣ ਗੂੜੀ ਦੋਸਤੀ ਵਿਚ ਬਦਲਦੀ ਨਜ਼ਰ ਆ ਰਹੀ ਹੈ। ਰੂਸ ਨੇ ਹਾਲ ਹੀ ਵਿਚ ਤਾਲਿਬਾਨ ਸਰਕਾਰ ਨੂੰ ਅੱਤਵਾਦੀ ਸੂਚੀ ਵਿਚੋਂ ਹਟਾਉਣ ਅਤੇ ਮਾਨਤਾ ਦੇਣ ਦੀ ਪ੍ਰਕਿਰਿਆ ਦਰਮਿਆਨ ਅਫਗਾਨਿਸਤਾਨ ਨਾਲ ਇਕ ਵੱਡਾ ਫੌਜੀ ਸਮਝੌਤਾ ਕੀਤੈ। ਇਸ ਸਮਝੌਤੇ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਇਹ ਚਰਚਾ ਛਿੜ ਗਈ ਹੈ ਕਿ ਕੀ ਹੁਣ ਤਾਲਿਬਾਨੀ ਲੜਾਕੇ ਯੂਕਰੇਨ ਵਿਰੁੱਧ ਜੰਗ ਵਿਚ ਰੂਸ ਦੀ ਮਦਦ ਕਰਨਗੇ। ਰਿਪੋਰਟਾਂ ਅਨੁਸਾਰ ਰੂਸ ਨੇ ਪਹਿਲਾਂ ਹੀ ਉੱਤਰੀ ਕੋਰੀਆ ਨਾਲ ਰੱਖਿਆ ਸਮਝੌਤਾ ਕੀਤਾ ਹੋਇਆ ਜਿਸ ਤਹਿਤ ਹਜ਼ਾਰਾਂ ਉੱਤਰੀ ਕੋਰੀਅਨ ਸੈਨਿਕ ਰੂਸ ਤੇ ਕੁਰਸਕ ਖੇਤਰ ਵਿਚ ਲੜ ਰਹੇ ਹਨ। ਹੁਣ ਅਫਗਾਨਿਸਤਾਨ ਨਾਲ ਹੋਏ ਇਸ ਨਵੇਂ ਸਮਝੌਤੇ ਤੋਂ ਬਾਅਦ ਮਾਹਿਰ ਅੰਦਾਜ਼ਾ ਲਗਾ ਰਹੇ ਨੇ ਕਿ ਤਾਲਿਬਾਨੀ ਲੜਾਕਿਆਂ ਨੂੰ ਯੁੱਧ ਲੜਨ ਲਈ ਯੂਕਰੇਨ ਭੇਜਿਆ ਜਾ ਸਕਦੈ। ਹਾਲਾਂਕਿ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀ ਸੰਭਾਵਨਾ ਬਹੁਤ ਜ਼ਿਆਦਾ ਨਹੀਂ ਹੈ। ਇਹ ਸਮਝੌਤਾ ਰੂਸ ਨੂੰ ਏਸ਼ੀਆ ਵਿਚ ਆਪਣੇ ਪੱਛਮੀ ਵਿਰੋਧੀ ਗਠਜੋੜ ਦਾ ਵਿਸਤਾਰ ਕਰਨ ਵਿਚ ਮਦਦ ਕਰੇਗਾ ਜਿਸ ਵਿਚ ਪਹਿਲਾਂ ਹੀ ਚੀਨ, ਈਰਾਨ ਅਤੇ ਉੱਤਰੀ ਕੋਰੀਆ ਸ਼ਾਮਲ ਹੈ। ਰੂਸ ਅਤੇ ਤਾਲਿਬਾਨ ਦੋਵੇਂ ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਅੱਡਿਆਂ ਦੇ ਖਿਲਾਫ ਹਨ। ਤਾਲਿਬਾਨ ਲਈ ਰੂਸ ਵਰਗਾ ਤਾਕਤਵਰ ਦੋਸਤ ਮਿਲਣਾ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਅਲੱਗ ਥਲੱਗ ਸਥਿਤੀ ਨੂੰ ਖਤਮ ਕਰਨ ਦਾ ਇਕ ਵੱਡਾ ਦਾਅਵਾ ਹੋਣਾ ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਅਤੇ ਤਾਲਿਬਾਨ ਵਿਚਾਲੇ ਹਥਿਆਰਾਂ ਦੇ ਵੱਡੇ ਲੈਣ ਦੇਣ ਦੀ ਸੰਭਾਵਨਾ ਘੱਟ ਹੈ। ਉਧਰ ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਦਰਮਿਆਨ ਵਾਸ਼ਿੰਗਟਨ ਨੇ ਤਹਿਰਾਨ ਨੂੰ ਵੱਡਾ ਆਰਥਿਕ ਝਟਕਾ ਦੇਣ ਦਾ ਦਾਅਵਾ ਕੀਤਾ। ਅਮਰੀਕੀ ਟ੍ਰੈਜ਼ਰੀ ਸਕੱਤਰ ਸਕਾਟ ਬੈਲੈਂਸ ਨੇ ਕਿਹਾ ਹੈ ਕਿ ਅਮਰੀਕਾ ਨੇ ਈਰਾਨ ਨਾਲ ਜੁੜੇ ਲਗਭਗ 1 ਅਰਬ ਡਾਲਰ ਦੀ ਕ੍ਰਿਪਟੋ ਕਰੰਸੀ ਫੰਡ ਜ਼ਬਤ ਕਰ ਲਏ ਹਨ। ਇਹ ਕਾਰਵਾਈ ਅਮਰੀਕਾ ਦੀ ਆਪਰੇਸ਼ਨ ਇਕਨੋਮਿਕ ਫਿਊਰੀ ਮੁਹਿੰਮ ਦੇ ਤਹਿਤ ਕੀਤੀ ਗਈ ਹੈ ਜਿਸ ਦਾ ਮਕਸਦ ਈਰਾਨ ਦੀ ਵਿੱਤੀ ਤਾਕਤ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਈਰਾਨ ਦੇ ਡਿਜੀਟਲ ਵਾਲਟਾਂ
ਸੈਨਾ ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਹਾਲੀਆ ਹਫ਼ਤਿਆਂ ਵਿਚ ਹੋਈ ਫੌਜੀ ਕਾਰਵਾਈ ਅਤੇ ਆਰਥਿਕ ਪਾਬੰਦੀਆਂ ਨੇ ਈਰਾਨ ਨੂੰ ਗੰਭੀਰ ਵਿੱਤੀ ਸੰਕਟ ਵਿਚ ਪਹੁੰਚਾ ਦਿੱਤਾ ਹੈ। ਉਨ੍ਹਾਂ ਦੇ ਮੁਤਾਬਿਕ ਪਿਛਲੇ 5 ਤੋਂ 6 ਹਫ਼ਤਿਆਂ ਵਿਚ ਹੋਈਆਂ ਫੌਜੀ ਮੁਹਿੰਮਾਂ ਅਤੇ ਆਰਥਿਕ ਦਬਾਅ ਨੇ ਈਰਾਨ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਕਈ ਸੁਰੱਖਿਆ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਇਸ ਦੇ ਨਾਲ ਹੀ ਮਹਿੰਗਾਈ ਤੇਜ਼ੀ ਨਾਲ ਵੱਧ ਰਹੀ ਹੈ ਤੇ ਸਰਕਾਰ ਨੂੰ ਲੋਕਾਂ ਲਈ ਫੂਡ ਵਾਊਚਰ ਵਰਗੀਆਂ ਯੋਜਨਾਵਾਂ ਚਲਾਉਣੀਆਂ ਪੈ ਰਹੀਆਂ ਨੇ। ਨਾ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈ ਡੀ ਹੈ biswani@biswani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸਵਾਨੀ ਵੰਸਰ ਵਨੇ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਉਦੋਂ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਬੇਕਿਸਮਤ ਲੋਕਾਂ ਦੀ ਪਿੱਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ
3: ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ।

ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਆ ਰਹੇ ਹਾਂ ਤੇ ਜੀ ਅੱਜ ਸੰਦੇਸ਼ ਚੌਲਕ ਦੇ ਨਾਲ ਸੀ ਜੁੜ ਚੁੱਕੇ ਹੋ, ਵੰਡ ਚੁੱਕੇ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਹੈਗਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਅਸੀਂ ਇਸ ਵੇਲੇ ਦੇ ਦੌਰਾਨ ਢੇਰ ਸਾਰੇ ਗੀਤ ਸੁਣਨੇ, ਗੱਲਾਂ ਵੀ ਕਰਨੀਆਂ ਨੇ ਤੇ ਨਾਲੋ ਨਾਲ ਤੁਹਾਨੂੰ ਜਾਣਕਾਰੀ ਵੀ ਦਿੰਦੇ ਰਹਿਣਾ ਕਿ ਕੁਝ ਦੁਨੀਆਂ ਭਰ ਦੇ ਵਿੱਚ ਚੱਲ ਰਿਹਾ ਹੈਗਾ। ਹਰ ਚੀਜ਼ ਮਿਲੂਗੀ ਤੁਹਾਨੂੰ ਜਾਣਨ ਦੇ ਲਈ, ਤੁਸੀਂ ਬਸ ਕੀ ਕਰਨਾ, ਤੁਸੀਂ ਬਸ ਜੁੜਨਾ ਹੈ, ਆਪਣੇ ਫੋਨ ਦਾ ਇਸਤੇਮਾਲ ਕਰਨਾ ਹੈਗਾ ਜੋ ਤੁਸੀਂ ਅਕਸਰ ਕਰਨੇ ਰਹਿੰਦੇ ਹੋ। ਰੇਡੀ ਬਰਸਵਾਨੀ ਵੰਸਰ ਓ ਆਰ ਐਮ ਸਾਡੇ ਫੇਸਬੁੱਕ ਪੇਜ ਦਾ, ਜਿਹਦੇ ਬਰਸਵਾਨੀ ਬਰਸਵਾਨੀ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ, ਜ਼ਰੀਏ ਜਿਹੜਾ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰੋ। ਫਟਾਫਟ ਦੇ ਨਾਲ ਤੁਸੀਂ ਜੁੜੋ, ਆਪਣੀਆਂ ਫਰਮਾਇਸ਼ਾਂ ਭੇਜੋ, ਦਿਲ ਦੀਆਂ ਗੱਲਾਂ ਕਰੋ। ਮੈਂ ਹੁਣੇ ਵਾਪਸ ਆਉਂਦੀ ਹਾਂ, ਉਹਨਾਂ ਸਮਾਂ ਇਹਨਾਂ ਸੋਹਣੇ ਗੀਤਾਂ ਨੂੰ ਇੰਜੋਏ ਕਰੋ।

ਜੀ ਆਇਆਂ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰੋਂ ਆਨੇ ਆਮ ਤੇ ਜੀ ਆਰਚੇ ਸੰਦੇਸ਼ ਸ਼ੌਲਕ ਦੇ ਨਾਲ ਬਣੇ ਹੋਏ ਹੋ। ਦੇਖੋ, ਐਕਟਰ ਤੇ ਫਿਲਮ ਮੇਕਰ ਫਰਹਾਨ ਅਖਤਰ ਹੈਗੇ ਨੇ ਜਿਹੜੇ ਅੱਜ ਕੱਲ੍ਹ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹੈਗੇ ਨੇ। ਫਰਹਾਨ ਅਖਤਰ ਦੀ ਡੌਨ 3 ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹੈ ਤੇ ਡੌਨ 3 ਤੋਂ ਅਚਾਨਕ ਬਾਹਰ ਹੋਣ ਤੋਂ ਬਾਅਦ ਨਾ ਰਣਵੀਰ ਸਿੰਘ ਹੋਰ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਏ, ਕਿਉਂਕਿ ਉਹ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਨੇ ਪਰ ਉਹਨਾਂ ਦੀਆਂ ਇਸ ਵਾਰ ਸੁਰਖੀਆਂ ਮੁਸ਼ਕਿਲਾਂ ਕਰਕੇ ਆ, ਕਿਉਂਕਿ ਮੁਸ਼ਕਿਲਾਂ ਵੱਧਦੀਆਂ ਦਿਖ ਰਹੀਆਂ ਨੇ। ਹਾਲ ਹੀ ਵਿੱਚ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਇੰਪਲੋਇਜ ਨੇ ਉਹਨਾਂ ਦੇ ਖਿਲਾਫ਼ ਨੋਨ ਕਾਰਪੋਰੇਸ਼ਨ ਡਾਇਰੈਕਟਿਵ ਜਾਰੀ ਕੀਤਾ ਹੈਗਾ। ਮਤਲਬ ਕਿ ਫੈਡਰੇਸ਼ਨ ਦੇ ਡਾਇਰੈਕਟਰਸ, ਕੈਮਰਾਮੈਨ ਅਤੇ ਕਰੂ ਮੈਂਬਰਸ ਹੁਣ ਰਣਵੀਰ ਸਿੰਘ ਦੇ ਨਾਲ ਕੰਮ ਨਹੀਂ ਕਰਨਗੇ। ਇਸ ਵੱਡੇ ਵਿਵਾਦ ਦੇ ਵਿੱਚ ਕਾਰਨ ਹੁਣ ਉਹਨਾਂ ਦੀਆਂ ਉਹ ਫਿਲਮਾਂ ਦੀ ਚਰਚਾ ਤੇਜ਼ ਹੋ ਗਈ ਹੈ ਜਿਨ੍ਹਾਂ ਨੂੰ ਰਣਵੀਰ ਸਿੰਘ ਨੇ ਰਿਜੈਕਟ ਕਰ ਦਿੱਤਾ ਹੈਗਾ। ਉਹਨਾਂ ਬਾਰੇ ਦੱਸਦੀ ਹਾਂ ਇੱਕ ਇੱਕ ਕਰਕੇ, ਪਰ ਪਹਿਲਾਂ ਸੁਣੋ ਇਹ ਗੀਤ।

0: ਕਰੀ। ਓਏ ਰਾਹੁਲ, ਵੀਰੇ ਤੇਰੇ ਕੇਸ ਦਾ ਕੀ ਹੋਇਆ?
1: ਓ ਯਾਰਾ, ਮੈਂ ਬਹੁਤ ਵਰੀਡ ਆ। ਆਈ ਐਕਚੁਅਲੀ ਵਾਂਟ ਐਨ ਐਕਸਪੀਰੀਅੰਸਡ ਲਾਇਰ ਟੂ ਹੈਂਡਲ ਮਾਈ ਕੇਸ।
0: ਗੋ ਫਾਰ ਦ ਬੈਸਟ ਵੀਰੇ, ਅਤੁਲ ਭਾਰਦਵਾਜ ਜੀ ਨੂੰ ਅੱਜ ਹੀ ਕੰਟੈਕਟ ਕਰੋ। ਉਹਨਾਂ ਦੇ ਕੋਲ ਵਾਸਟ ਐਕਸਪੀਰੀਅੰਸ ਆ ਤੇ ਲਾਅ ਦੀ ਇੰਟਰੀ ਕੇਸਿਸ ਨੂੰ ਹੈਂਡਲ ਕਰਨ ਚ ਵੀ ਉਹ ਐਕਸਪਰਟ ਹਨ। ਕ੍ਰਿਮੀਨਲ ਲਾਅ, ਡੋਮੈਸਟਿਕ ਵਾਇਲੈਂਸ, ਟ੍ਰੈਫਿਕ ਡਰੱਗ ਓਫੈਂਸ ਵਿੱਚ 12 ਸਾਲ ਤੋਂ ਵੱਧ ਦਾ ਰਿਚ ਐਕਸਪੀਰੀਅੰਸ ਤੇ ਕਨਵੇਅੰਸ, ਫੈਮਿਲੀ ਲਾਅ, ਇਮੀਗ੍ਰੇਸ਼ਨ ਲਾਅ ਵਿੱਚ ਵੀ ਭਾਰਦਵਾਜ ਐਂਡ ਐਸੋਸੀਏਟਸ ਦੇ ਲਾਇਰਸ ਦਾ ਵਾਸਟ ਐਕਸਪੀਰੀਅੰਸ ਆ। ਐਂਡ ਦ ਬੈਸਟ ਪੁਆਇੰਟ, ਦੇ ਅੰਡਰਸਟੈਂਡ ਦ ਸਟ੍ਰੈਸ ਦੈਟ ਯੂ ਗੋ ਥਰੂ ਐਂਡ ਵਰਕ ਇਫੈਕਟਿਵਲੀ ਟੂ ਮਿਨੀਮਾਈਜ਼ ਇਟ।
1: ਥੈਂਕਸ ਤਨਵੀਰੇ, I'm so relaxed to hear that.
0: Don't risk your life. Talk to Atul before you talk to police. Ajji contact karo Atul Jino on 0400-234-235. That is 0400-234-235.
2: Anuj, koi achha sa lawyer suggest karo na. Aisa jo meri sari baat dhang se sune, samjhe aur phir mere tarike se mujhe samjhaye.
3: Arshad Lawyers hai tumhari problem ka solution. Commercial matter ho, jaise lease ka mamla, business ho, ya phir gharon ki buying selling ka mamla, aur divorce jaise family matters bhi, wo sab mein madad kar sakti hain. Aur fikr karne ki zarurat nahi hai. Adalat tak tumhare saath khade rahenge. Abhi phone karo 0420-933-171 par aur 15 minute ka free phone consultation le lo.
2: Are wah, inka pata batana.
3: Arshad Lawyers, Mount Gravett Showgrounds, Office 5, 1644 Logan Road, Mount Gravett, ample parking. Call Arshad from Arshad Lawyers now on 0420-933-171. Website www.arshadlawyers.com. We pride ourselves in providing excellent service.

0: ਹੋਰ ਕੀ ਚਾਹੀਦਾ ਜੱਟਾ।
1: ਹਾਂਜੀ ਜੀ ਐਨੂ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 FM ਤੇ ਜਿਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ ਰਣਵੀਰ ਸਿੰਘ ਨੂੰ ਲੈ ਕੇ ਖਬਰ ਇਹ ਵੀ ਹੈਗੀ ਹੈ ਕਿ ਕ੍ਰੀਏਟਿਵ ਡਿਫਰੈਂਸਿਸ ਸਕ੍ਰਿਪਟ ਅਤੇ ਸ਼ੂਟਿੰਗ ਟਾਈਮ ਲਾਈਨ ਦੇ ਚਲਦਿਆਂ ਨਾ ਉਹਨਾਂ ਨੇ ਫਿਲਮ ਤੋਂ ਹੱਥ ਹੈਗੇ ਨੇ ਜਿਹੜੇ ਪਿੱਛੇ ਕਰ ਲਏ ਸੀਗੇ। ਇਹ ਕਿਹਾ ਜਾ ਰਿਹਾ ਖਬਰਾਂ ਦੀ ਮੰਨੀਏ ਤਾਂ ਐਕਟਰ ਨੇ ਸ਼ੂਟਿੰਗ ਸ਼ੁਰੂ ਹੋਣ ਤੋਂ ਮਹਿਜ ਕੁਝ ਹਫ਼ਤੇ ਪਹਿਲਾਂ ਹੀ ਡੌਨ 3 ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ, ਇਸੇ ਕਰਕੇ ਸਭ ਕੁਝ ਹੋਇਆ। ਖੈਰ ਵੈਸੇ ਪਹਿਲੀ ਵਾਰ ਨਹੀਂ ਹੈ ਜਦ ਰਣਵੀਰ ਨੇ ਕਿਸੇ ਵੱਡੀ ਫਿਲਮ ਨੂੰ ਨਾ ਕਿਹਾ ਹੋਵੇ। ਫਰਹਾਨ ਅਖਤਰ ਦੀ ਡੌਨ 3 ਤੋਂ ਪਹਿਲਾਂ ਵੀ ਕਈ ਵੱਡੀਆਂ ਫਿਲਮਾਂ ਨੂੰ ਰਿਜੈਕਟ ਕਰ ਚੁੱਕੇ ਨੇ। ਇਸ ਦੇ ਵਿੱਚੋਂ ਪਹਿਲਾ ਨਾਮ ਪਤਾ ਕਿਹੜੀ ਫਿਲਮ ਦਾ ਆਉਂਦਾ ਹੈਗਾ? ਬਹੁਤ ਹੀ ਖਾਸ ਵਾਲੀ ਹੈ, ਉਹ ਹੈ ਜੀ ਐਨੀਮਲ। ਜੀ ਹਾਂ, ਸੰਦੀਪ ਰੈਡੀ ਵਾਂਗਾ ਦੀ ਬਲੋਕਬਸਟਰ ਫਿਲਮ ਐਨੀਮਲ ਵਿੱਚ ਰਣਵੀਰ ਕਪੂਰ ਨੇ ਜੋ ਤਬਾਹੀ ਮਚਾਈ ਹੈਗੀ ਹੈ ਨਾ, ਉਸ ਤੋਂ ਹਰ ਕੋਈ ਵਾਕਿਫ ਹੈ। ਪਰ ਘੱਟ ਹੀ ਲੋਕ ਜਾਣਦੇ ਨੇ ਕਿ ਰਣਬੀਰ ਤੋਂ ਪਹਿਲਾਂ ਇਸ ਖੁੰਖਾਰ ਰੋਲ ਦੇ ਲਈ ਰਣਵੀਰ ਸਿੰਘ ਪਹਿਲੀ ਪਸੰਦ ਸੀ, ਉਹਨਾਂ ਨੂੰ ਆਫਰ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਫਿਲਮ ਦੀ ਕਹਾਣੀ ਅਤੇ ਕਿਰਦਾਰ ਦਾ ਮਿਜਾਜ ਬਹੁਤ ਜ਼ਿਆਦਾ ਡਾਰਕ ਅਤੇ ਹਿੰਸਕ ਹੋਣ ਦੀ ਵਜ੍ਹਾ ਨਾਲ ਨਾ ਰਣਵੀਰ ਨੇ ਇਸ ਪ੍ਰੋਜੈਕਟ ਨੂੰ ਕਰਨ ਤੋਂ ਆਪਣੇ ਹੱਥ ਹੈਗੇ ਨੇ ਜਿਹੜੇ ਉਹ ਪਿੱਛੇ ਕਰ ਲਏ ਸੀ। ਬਟ ਦੇਖੋ, ਇਸ ਨੇ ਰਣਬੀਰ ਕਪੂਰ ਦੀ ਕਿਸਮਤ ਜ਼ਰੂਰ ਚਮਕਾ ਦਿੱਤੀ।

ਹਾਂਜੀ ਇਹਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਬਿਸਵਾਨੀ ਵੰਸਰ ਓਆਰ ਐਮ ਤੇ ਚਰਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਹੈ ਜੀ ਵਿੱਕੀ ਕੌਸ਼ਲ ਦੀ ਬਹੁਤ ਹੀ ਜ਼ਿਆਦਾ ਸੋਹਣੀ ਜੀ ਸ਼ਾਨਦਾਰ ਜੀ ਫਿਲਮ ਤੇ ਉਹ ਫਿਲਮ ਹੈਗੀ ਹੈ ਜੀ ਸੈਮ ਬਹਾਦੁਰ। ਸੈਮ ਬਹਾਦੁਰ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਹੈ ਨਾ, ਤਾਂ ਸੈਮ ਬਹਾਦੁਰ ਦੇ ਲਈ ਵੀ ਮੇਕਰਸ ਦੀ ਪਹਿਲੀ ਪਸੰਦ ਵਿੱਕੀ ਕੌਸ਼ਲ ਨਹੀਂ ਸੀ, ਉਹ ਸੀ ਰਣਵੀਰ ਸਿੰਘ। ਰਣਵੀਰ ਸਿੰਘ ਨੂੰ ਇਹ ਆਫਰ ਹੋਈ ਸੀ ਪਹਿਲਾਂ ਫਿਲਮ, ਪਰ ਉਸ ਵੇਲੇ ਰਣਵੀਰ ਆਪਣੀ ਫਿਲਮ ਤ੍ਰਾਸੀ ਵਿੱਚ ਕਪਿਲ ਦੇਵ ਦੇ ਕਿਰਦਾਰ ਨਿਭਾ ਚੁੱਕੇ ਸੀ ਅਤੇ ਤੁਰੰਤ ਬਾਅਦ ਇੱਕ ਹੋਰ ਬਾਇਓਪਿਕ ਕਰਨਾ ਨਹੀਂ ਚਾਹੁੰਦੇ ਸੀ। ਨਾਲ ਹੀ ਡੇਟ ਸੀ ਸਮੱਸਿਆਵਾਂ ਦੇ ਚੱਲਦੇ ਉਹਨਾਂ ਨੇ ਫਿਲਮ ਛੱਡ ਦਿੱਤੀ, ਜਿਸ ਤੋਂ ਬਾਅਦ ਵਿੱਕੀ ਕੌਸ਼ਲ ਨੇ ਸੈਮ ਬਹਾਦੁਰ ਦੇ ਨਾਲ ਇੱਕ ਵਾਰ ਫਿਰ ਜਿਹੜੀ ਆਪਣੀ ਐਕਟਿੰਗ ਹੈਗੀ ਹੈ ਉਹ ਦਰਸ਼ਕਾਂ ਦੇ ਸਾਹਮਣੇ ਰੱਖੀ ਅਤੇ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਵੀ ਮਿਲਿਆ।

ਹੈ ਉਹ ਤੁਸੀਂ ਮਤਲਬ ਕਹੋਗੇ ਕਿ ਸ਼ਾਇਦ ਠੀਕ ਹੈ ਰਿਜੈਕਟ ਕਰਕੇ, ਕਿਉਂਕਿ ਉਹ ਫਿਲਮ ਜਿਹੜੇ ਐਕਟਰ ਨੇ ਕੀਤੀ ਨਾ ਉਸ 'ਤੇ ਬਹੁਤ ਸੂਟ ਕੀਤੀ ਸੀ। ਨਾਮ ਹੈ ਜੀ ਕਬੀਰ ਸਿੰਘ। ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਕਬੀਰ ਸਿੰਘ ਵੀ ਪਹਿਲਾਂ ਰਣਵੀਰ ਸਿੰਘ ਦੀ ਝੋਲੀ ਵਿੱਚ ਡਿੱਗਣ ਵਾਲੀ ਸੀ। ਡਾਇਰੈਕਟਰ ਸੰਦੀਪ ਰੈਡੀਵਾਂਗਾ ਇਸ ਦੇ ਲੀਡ ਰੋਲ ਦੇ ਲਈ ਰਣਵੀਰ ਦੇ ਕੋਲ ਗਏ ਸੀ, ਪਰ ਉਸ ਸਮੇਂ ਰਣਵੀਰ ਨੂੰ ਇਸ ਕਿਰਦਾਰ ਦਾ ਪਾਗਲਪਨ, ਗੁੱਸਾ ਤੇ ਫਿਲਮ ਦਾ ਡਾਕਰੂ ਮਾਹੌਲ ਥੋੜਾ ਜ਼ਿਆਦਾ ਲੱਗਿਆ। ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਇਮੇਜ ਤੇ ਭਾਰੀ ਪੈ ਸਕਦਾ, ਇਸ ਲਈ ਉਹਨਾਂ ਨੇ ਮਨਾ ਕਰ ਦਿੱਤਾ ਤੇ ਇਹ ਫਿਲਮ ਚਲੀ ਗਈ ਜੀ ਸ਼ਾਹਿਦ ਕਪੂਰ ਕੋਲ। ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਜੋੜੀ ਇਸ ਫਿਲਮ ਦੇ ਨਾਲ ਇੰਨੀ ਹਿੱਟ ਹੋਈ ਨਾ ਕਿ ਹਰ ਕੋਈ ਇਹਨਾਂ ਨੂੰ ਹੁਣ ਬਹੁਤ ਜ਼ਿਆਦਾ ਪਿਆਰ ਕਰਦਾ ਹੈ।

ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਓਆਰਐਮ ਤੇ ਜੀ ਆਰਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਜਿਹੜੀ ਫਿਲਮ ਮੈਂ ਦੱਸਣ ਜਾ ਰਹੀ ਹਾਂ ਜਿਸ ਨੂੰ ਰਣਵੀਰ ਸਿੰਘ ਨੇ ਰਿਜੈਕਟ ਕੀਤਾ ਹੈ,

ਹਾਂਜੀ ਜੀ ਆਨੂ ਜੀ, ਵੈਲਕਮ ਬੈਕ ਇੱਕ ਵਾਰ ਫਿਰ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 FM ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਹੈ ਉਹ ਹੈ ਜੀ ਹਨੂਮੈਨ। ਹਨੂਮੈਨ ਫਿਲਮ ਜਦੋਂ ਆਈ ਸੀ ਨਾ, ਹਰ ਪਾਸੇ ਇਸੇ ਦੀ ਚਰਚਾ ਹੋ ਰਹੀ ਸੀ, ਨਾਮ ਨੂੰ ਲੈ ਕੇ ਵੀ, ਫਿਲਮ ਨੂੰ ਲੈ ਕੇ ਵੀ। ਦੇਖੋ ਹਨੂਮੈਨ ਨਾ ਫੇਮਸ ਡਾਇਰੈਕਟਰ ਪ੍ਰਸ਼ਾਂਤ ਵਰਮਾ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਮਾਈਥੋਲੋਜੀਕਲ ਥ੍ਰਿਲਰ ਫਿਲਮ ਰਾਕਸ਼ਸ ਦੇ ਲਈ ਰਣਵੀਰ ਸਿੰਘ ਦਾ ਨਾਮ ਬਿਲਕੁਲ ਫਾਈਨਲ ਹੋ ਚੁੱਕਿਆ ਸੀਗਾ ਤੇ ਹਰ ਕੋਈ ਹਨੂਮਾਨ ਫਿਲਮ ਨਹੀਂ ਰਾਕਸ਼ਸ ਫਿਲਮ ਹਰ ਕੋਈ ਨਾ ਇਸ ਪ੍ਰੋਜੈਕਟ ਨੂੰ ਲੈ ਕੇ ਬੇਹੱਦ ਐਕਸਾਈਟਡ ਸੀ। ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਦੋਵਾਂ ਦੇ ਵਿਚਕਾਰ ਕ੍ਰੀਏਟਿਵ ਮਤਭੇਦ ਹੋ ਗਏ। ਗੱਲ ਇਹ ਨਹੀਂ ਵੱਧ ਗਈ ਕਿ ਰਣਵੀਰ ਸਿੰਘ ਅਤੇ ਮੇਕਰਸ ਆਪਣੀ ਸਹਿਮਤੀ ਨਾਲ ਇੱਕ ਦੂਸਰੇ ਤੋਂ ਉਨ੍ਹਾਂ ਨੇ ਰਸਤੇ ਹੈਗੇ ਜਿਹੜੇ ਵੱਖ ਵੱਖ ਕਰ ਲਏ ਸੀ ਤੇ ਇਹ ਪ੍ਰੋਜੈਕਟ ਵੱਡਾ ਪ੍ਰੋਜੈਕਟ ਫਿਲਹਾਲ ਠੰਡੇ ਵਸਤੇ ਵਿਚ ਹੈ। ਹਨੂਮੈਨ ਹੋ ਗਈ ਸੀ ਰਿਲੀਜ਼, ਉਸੇ ਡਾਇਰੈਕਟਰ ਦੀ ਅਗਲੀ ਫਿਲਮ ਰਾਕਸ਼ਸ ਜਿਹੜੀ ਹਲੇ ਬਣੀ ਹੀ ਨਹੀਂ।

ਬੇਹੱਦ ਐਕਸਾਈਟਡ ਸੀ। ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸੀ ਪਰ ਤਦ ਫਿਲਮ ਨੂੰ ਲੈ ਕੇ ਕਾਨੂੰਨੀ ਪੜੱਚੇ ਸ਼ੁਰੂ ਹੋ ਗਏ ਜਿਸ ਵਜ੍ਹਾ ਦੇ ਨਾਲ ਅੱਗੇ ਵਧ ਹੀ ਨਹੀਂ ਪਾਈ ਤੇ ਆਖਿਰਕਾਰ ਮੇਕਰਸ ਨੂੰ ਇਹ ਵੱਡਾ ਪ੍ਰੋਜੈਕਟ ਬੰਦ ਹੀ ਕਰਨਾ ਪਿਆ। ਅਪਰਿਚਿਤ ਯਾਦ ਹੈ ਨਾ ਤੁਹਾਨੂੰ? ਯਾਦ ਕਰ ਲਓ ਦੁਬਾਰਾ, ਯਾਦ ਆ ਜਾਣੀ। ਬਹੁਤ ਹੀ ਜ਼ਿਆਦਾ ਸ਼ਾਨਦਾਰ ਫਿਲਮ ਹੈ।

ਹਾਂਜੀ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਹੀਤੀ ਰੇਡੀਓ ਸਟੇਸ਼ਨ ਰੇਡੀਓ ਬਿਸਵਾਨੀ ਵੰਸਰ ਓ ਆਰ ਐਮ ਤੇ ਜੀ ਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲੀ ਫਿਲਮ ਹੈਗੀ ਹੈ ਜਿਹੜੀ ਉਹ ਵੀ ਬਹੁਤ ਖਾਸ ਹੈਗੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ। ਉਸ ਦੇ ਵਿੱਚ ਵੀ ਲੱਗਦਾ ਹੈ ਕਿ ਸ਼ਾਇਦ ਜਿਸ ਐਕਟਰ ਨੇ ਕੀਤੀ ਹੈ ਉਸ ਤੇ ਬਿਲਕੁਲ ਸੂਟ ਕਰ ਰਿਹਾ। ਫਰਹਾਨ ਅਖਤਰ ਦੀ ਹੀ ਗੱਲ ਕਰ ਰਹੀ ਹਾਂ ਤੇ ਫਰਹਾਨ ਅਖਤਰ ਦੀ ਸੁਪਰ ਹਿੱਟ ਫਿਲਮ ਭਾਗ ਮਿਲਖਾ ਭਾਲ ਦੀ ਗੱਲ ਹੋ ਰਹੀ ਹੈ। ਇੱਥੇ ਭਾਗ ਮਿਲਖਾ ਭਾਗ ਦੇ ਲਈ ਵੀ ਰਣਵੀਰ ਸਿੰਘ ਮੇਕਰਸ ਦੀ ਪਹਿਲੀ ਪਸੰਦ ਸੀ। ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਆਪਣੀ ਆਤਮਕਥਾ ਦੀ ਸਟ੍ਰੇਂਜਰ ਇਨ ਦਿ ਮਿਰਰ ਵਿਚ ਖੁਲਾਸਾ ਕੀਤਾ ਹੈ ਕਿ ਰਣਵੀਰ ਨੇ ਇਸ ਰੋਲ ਦੇ ਲਈ ਆਡੀਸ਼ਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਕਹਾਣੀ ਬੇਹੱਦ ਪਸੰਦ ਆਈ ਸੀ ਪਰ ਬਾਅਦ ਵਿਚ ਨਾ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਇਸ ਕਲਟ ਫਿਲਮ ਤੋਂ ਮਨਾ ਕਰ ਦਿੱਤਾ ਗਿਆ। ਬਾਅਦ ਵਿਚ ਫਰਹਾਨ ਅਖਤਰ ਨੇ ਇਹ ਰੋਲ ਨਿਭਾਇਆ ਸੀਗਾ ਤੇ ਉਨ੍ਹਾਂ ਨੇ ਮਨਾ ਕੀਤਾ। ਫਰਹਾਨ ਦੀ ਝੋਲੀ ਚ ਫਿਲਮ ਗਈ ਹੈਗੀ ਤੇ ਫਰਹਾਨ ਅਖਤਰ ਨੇ ਇਸ ਕਿਰਦਾਰ ਦੇ ਨਾਲ ਪੂਰੀ ਇਮਾਨਦਾਰੀ ਕੀਤੀ।

ਜੀ ਵੇਲਾ ਤਾਂ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਜਾਜ਼ਤ ਨਹੀਂ ਲੈਣੀ ਕਿਉਂਕਿ ਇੱਕ ਹੋਰ ਆਉਣ ਵਾਲੀ ਫਿਲਮ ਹੈਗੀ ਹੈ ਜਿਹੜੀ ਉਸ ਦੇ ਬਾਰੇ ਵਿੱਚ ਗੱਲ ਕਰਨੀ ਹੈਗੀ ਹੈ। ਉਹ ਬਹੁਤ ਖਾਸ ਫਿਲਮ ਹੈ, ਸੰਜੀ ਲੀਲਾ ਭੰਸਾਲੀ ਦੀ ਫਿਲਮ ਹੈ ਤੇ ਫਿਲਮ ਦਾ ਨਾਮ ਹੈ ਜੀ ਲਵ ਐਂਡ ਵਾਰ। ਲਵ ਐਂਡ ਵਾਰ ਦੇ ਲਈ ਪਹਿਲਾਂ ਰਣਵੀਰ ਸਿੰਘ ਦੇ ਨਾਲ ਗੱਲ ਹੋਈ ਸੀ, ਪਰ ਜਦ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਰੋਲ ਫਿਲਮ ਦਾ ਮੇਨ ਲੀਡ ਨਹੀਂ ਹੈ ਤਾਂ ਉਹਨਾਂ ਨੇ ਇਸ ਆਫਰ ਨੂੰ ਠੁਕਰਾ ਦਿੱਤਾ। ਬਾਅਦ ਵਿਚ ਇਹ ਰੋਲ ਵਿੱਕੀ ਕੌਸ਼ਲ ਦੀ ਝੋਲੀ ਵਿਚ ਜਾ ਗਿਆ ਤੇ ਹੁਣ ਵਿੱਕੀ ਕੌਸ਼ਲ, ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਨਾਲ ਇਸ ਡਰਾਮਾ ਫਿਲਮ ਦੀ ਸਕਰੀਨ ਸ਼ੇਅਰ ਕਰਨਗੇ। ਤਿੰਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਐਕਸਾਈਟਮੈਂਟ ਹੈਗੀ ਹੈ ਕਿ ਹੋਣ ਵਾਲਾ ਹੈ ਕਿ ਨਹੀਂ ਹੋਣ ਵਾਲਾ ਇਹਨਾਂ ਦੀ ਫਿਲਮ ਦੇ ਵਿਚ। ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਰਣਵੀਰ ਸਿੰਘ ਨੇ ਇਹਨਾਂ ਫਿਲਮਾਂ ਨੂੰ ਨਾ ਕਹਿ ਕੇ ਉਹਨਾਂ ਦਾ ਡਿਸੀਜ਼ਨ ਸਹੀ ਸੀ ਜਾਂ ਨਹੀਂ, ਕਿਉਂਕਿ ਜਿਨ੍ਹਾਂ ਨੇ ਕਿਰਦਾਰ ਇਹ ਨਿਭਾਏ ਹੈਗੇ ਨੇ ਬਹੁਤ ਬਾਖੂਬੀ ਨਿਭਾਏ ਹੈਗੇ। ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੱਸਦੇ ਰਿਹਾ ਕਰੋ। ਰੇਡੀਓ ਬਿਸਵਾਨੀ 107.1 FM ਸਾਡਾ ਫੇਸਬੁੱਕ ਪੇਜ ਹੈ ਜੀ, ਤੇ bisswani@bisswani.com ਸਾਡੀ ਈਮੇਲ ਆਈਡੀ ਹੈ, ਜ਼ਰੀਆ ਜਿਹੜਾ ਵੀ ਤੁਸੀਂ ਅਪਣਾਉਣਾ ਚਾਹੁੰਦੇ ਹੋ ਅਪਣਾਓ, ਸਾਡੇ ਨਾਲ ਗੱਲਬਾਤਾਂ ਜ਼ਰੂਰ ਕਰਦੇ ਰਿਹਾ ਕਰੋ। ਤਾਂ ਮੈਂ ਇਹੀ ਕਹਿਣਾ ਹੈ ਜੀ ਕਿ ਕੱਲ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਭਾਈ, ਮੰਮੀ ਪਾਪਾ ਕੀ ਤਬੀਅਤ ਕੀ ਬਹੁਤ ਟੈਨਸ਼ਨ ਰਹਿਤੀ ਹੈ ਯਾਰ। ਹਮ ਯਹਾਂ ਬ੍ਰਿਸਬਨ ਮੇਂ ਔਰ ਵੋ ਇੰਡੀਆ ਮੇਂ ਅਕੇਲੇ ਹੈਂ। ਤੋ ਓਮਸੋਗ ਸੇ ਬਾਤ ਕਰ, ਇੰਡੀਆ ਮੇਂ ਐਲਡਰਸ ਔਰ ਦਿਵਯਾਂਗਨੋਂ ਕੇ ਲੀਏ ਇਨ ਹੋਮ ਕੇਅਰ ਦੇਤੇ ਹੈਂ, ਏਕਦਮ ਪ੍ਰੋਫੈਸ਼ਨਲ ਤਰੀਕੇ ਸੇ।
2: ਹਾਂ, ਲੇਕਿਨ ਭਰੋਸਾ ਕੈਸੇ ਕਰੂੰ?
1: ਅਰੇ, ਓਮਸੋਗ ਇੱਕ ਆਸਟ੍ਰੇਲੀਅਨ ਕੰਪਨੀ ਮੈਪਲ ਕੇਅਰ ਕੀ ਸਬਸਿਡਰੀ ਹੈ ਔਰ ਮੈਪਲ ਕੇਅਰ NDIS ਕਾ ਰਜਿਸਟਰਡ ਪ੍ਰੋਵਾਈਡਰ ਹੈ।
2: ਅੱਛਾ, ਮਤਲਬ ਸਟੈਂਡਰਡ ਔਰ ਰਿਸਕ ਮੈਨੇਜਮੈਂਟ ਵੀ ਆਸਟ੍ਰੇਲੀਆ ਜੈਸਾ?
1: ਬਿਲਕੁਲ, ਖਾਨਾ, ਦਵਾਈ, ਹੈਲਥ ਚੈੱਕ, ਸਭ ਕੁਝ ਜੈਸੇ ਆਪ ਖੁਦ ਦੇਖ ਰਹੇ ਹੋ।
2: ਫਿਰ ਤੋ ਆਜ ਹੀ ਵੈਬਸਾਈਟ ਦੇਖਣੀ ਪੜੇਗੀ।
1: ਉਨਕੀ ਵੈਬਸਾਈਟ www.omsorg.co.in ਹੈ। ਭਾਰਤ ਮੇਂ ਨੰਬਰ +9184838131360 ਹੈ ਔਰ ਆਸਟ੍ਰੇਲੀਆ ਮੇਂ 0470631801। ਪਿਆਰ ਔਰ ਦੇਖਭਾਲ ਕੀ ਕੋਈ ਦੂਰੀ ਨਹੀਂ ਹੋਤੀ ਭਾਈ।
3: ਓਮਸੋਗ, ਕੇਅਰਿੰਗ ਵਿਦ ਡਿਗਨਿਟੀ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।